ਲੋਕ ਰੰਗ ਕਾਰਜਕ੍ਰਮ ਸੁਣਨੇ ਵਾਲਿਆਂ ਦੇ ਸਾਰੇ ਸ਼ਰੋਤਿਆਂ ਨੂੰ ਮੇਰਾ ਯਾਨੀ ਪ੍ਰਕਾਸ਼ਾਂ ਦਾ ਨਮਸਕਾਰ, ਰਾਮ ਰਾਮ ਜੀ। ਵੈਦਿਕ ਕਾਰਜਕ੍ਰਮ ਲੋਕ ਰੰਗ ਹੈ, ਕੰਨੇ ਕਾਰਜਕ੍ਰਮ 'ਚ ਛੈੜ ਛੈੜ ਲੋਕ ਗੀਤ ਤੁਸਾਂ ਜੋ ਸੁਣਾਉਂਦੇ ਹਨ ਅਸਾਂ, ਤਾਂ ਅੱਜ ਵੀ ਇਸ ਕਾਰਜਕ੍ਰਮ 'ਚ ਜਿਹੜੀ ਕੁਛ ਲੋਕ ਗੀਤ ਲਈ ਨੇ ਹਾਜ਼ਰ ਹੋ ਚੁੱਕੇ ਅਸੀਂ ਸਾਰੇ ਤੋਂ ਪਹਿਲੇ ਆਵਾਜ਼ ਸੁਣਦੇ ਹਨ ਪਿੰਕੀ ਸ਼ਰਮਾ ਦੀ ਆਵਾਜ਼ 'ਚ ਇਹ ਲੋਕ ਗੀਤ।

0: ਕੰਮਾਂ ਕਾਰਾਂ ਵੀ ਲੱਗੀ ਰਿਹਾ, ਕਹਿੰਦੇ ਲੋਕ ਗੀਤਾਂ ਵੀ ਸੁਣਦੇ ਰਿਹਾ, ਕਹਿੰਦੇ ਜਿਹੜੀਆਂ ਜੀ ਕੰਮਾਂ ਦੀਆਂ ਗੱਲਾਂ ਬਾਤਾਂ ਨੇ ਸਭ ਵੀ ਸੁਣਦੇ ਰਹੇ ਆ।
1: ਕੰਮਾਂ ਦੀ ਗੱਲ ਯਾਦ ਆਈ, ਭਾਈ ਤੇਰੇ ਇਹ ਕੰਮ ਮਿੰਜੋ ਬੜਾ ਪਰਿਛਾੜ ਲੱਗਿਆ। ਭਈ ਸਹਿਜਿਆਂ ਹਰੀ ਪੌਧ ਸੰਰਕਸ਼ਣ ਦਵਾਈਆਂ ਹੁੰਦੀ ਨਾ, ਤਿੰਨਾਂ ਭਾਈ ਤੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾ ਦੀ, ਕਹਿੰਦੇ ਰੱਖ ਰਖਾਵ ਵੀ ਠੀਕ ਕਰਾ ਦੀ ਤਿੰਨਾਰਾ।
0: ਹਾਂ ਤਾਂ ਦੇਖੇ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨਾ ਰੋਸ਼ਨੀ ਬੋਬੋ, ਅਗਰ ਇਹਨਾਂ ਦਾ ਧਿਆਨ ਰੱਖੀਏ ਤਾਂ ਅੱਗੇ ਚੱਲੀ ਕੇ ਹਾਂਜੋ ਕੋਈ ਵੀ ਜ਼ਿਆਦਾ ਨੁਕਸਾਨ ਝੇਲਣ ਦੀ ਜ਼ਰੂਰਤ ਜੀ ਅਸਾਂ ਨਹੀਂ ਹੁੰਦੀ। ਫਿਰ
1: ਆਓ ਦਿਖ ਜਾਲੀ ਵੀ ਆਹਾਂ ਦਵਾਈਆਂ ਇਸਤੇਮਾਲ ਕਰੀ ਬੈਠੇ ਹਨ ਨਾ, ਤਾਂ ਦੇਖ ਸਜੇ ਦਵਾ ਜੋ ਹਮੇਸ਼ਾ ਹਾਂ ਜੋ ਕਿਆ ਕਰਨੇ ਚਾਹੀਦਾ ਵੀ ਸਜੇ ਤੀਸਰਾ ਆਪਣਾ ਕੰਟੇਨਰ ਹੁੰਦਾ ਨਾ ਡੱਬਾ ਹੁੰਦਾ ਤਿਸ ਵਿੱਚ ਹੀ ਰੱਖਣੇ ਚਾਹੀਦਾ ਹੀ ਆ। ਕਦੀ ਵੀ ਤਿਸੋ ਜੇ ਆ ਸਾ ਇਹੜਾ ਨਹੀਂ ਭਾਈ ਲੱਟੀ ਪਲੱਟੀ ਨੇ ਕੁਛ ਹੋਰ ਹੀ ਬੋਤਲਾਂ 'ਚ ਭਰੀ ਦਿੱਤੇ ਆ, ਘਰੇਲੂ ਬੋਤਲਾਂ ਹੁੰਦੀਆਂ ਨਾ ਹਵਲ ਦਿਨਾਂ 'ਚ ਨਹੀਂ ਪਾਉਣਾ, ਕਿਉਂਕਿ ਇਹਦਾ ਕਰਦੇ ਟਾਈਮ ਕਿਆ ਹੁੰਦਾ ਵੀ ਦੁਰਘਟਨਾ ਹੋ ਜਾਂਦੀ ਆਈ ਵੀ ਪੌਧ ਸੰਰਕਸ਼ਣ ਦਵਾਈ ਅਸੀਂ ਰੱਖੀ ਦੀ ਆਈ ਤਿਹਾਰ ਅਸੀਂ ਇਸਤੇਮਾਲ ਕੀਤਿਆ ਬਚੀ ਗਿਆ ਭਾਈ ਤਾਂ ਕੋਈ ਵੱਡੀ ਬੋਤਲ ਹੋਊਗੀ ਤਾਂ ਕਿਆ ਕਰਦੇ ਤਿਹਾ ਜੋ ਨਾ ਛੋਟੇ ਜਿਹੇ ਬੋਤਲੂ ਤੋਪਣਾ ਤਿਸ ਵਿੱਚ ਪਾਈ ਦੇਣੀ ਹੈ ਤਾਂ ਇਹਦਾ ਨਹੀਂ ਕਰਨਾ। ਸਹਿਜੇ ਤੀਸਰਾ ਮੂਲ ਪੈਕੇਟ ਹੋਣਾ ਤੀਸ ਚੀਰਾ ਨਹੀਂ ਦੇਣਾ ਜਈਏ ਤੱਕ ਜੋ ਸਹਿ ਖਤਮ ਨਹੀਂ ਹੁੰਦਾ।
0: ਹਾਂ ਕਿਉਂਕਿ ਇਹਨਾਂ ਛੋਟੀ ਛੋਟੀ ਚੀਜ਼ਾਂ ਤੇ ਵੀ ਕਈ ਵੱਡੀਆਂ ਦੁਰਘਟਨਾ ਜੀ ਸਹਿ ਹੋ ਹੀ ਸਕਦੀਆਂ ਨਾ, ਕਿਉਂਕਿ ਕੋਈ ਹੋਰ ਚੀਜ਼ ਸਮਝੀ ਕੇ ਵੀ ਤੀਸ ਜੋ ਪ੍ਰਯੋਗ ਕਰੀ ਸਕਦਾ। ਕਹਿੰਦੇ ਅਗਰ ਗੱਲ ਕਰੀਏ ਵੀ ਸੁਰੱਖਿਅਤ ਸਥਾਨਾਂ ਪਰ ਆਹ ਜੋ ਰੱਖਣਾ ਚਾਹੀਦੀਆਂ ਨਾ, ਆਪਣੇ ਘਰਾਂ ਤੇ ਦੂਰ ਧੁੱਪ ਕਹਿੰਦੇ ਨਮੀ ਤੇ ਮੁਕਤ ਸੁਰੱਖਿਅਤ ਅਲਮਾਰੀ ਚ ਬੰਦ ਕਮਰੇ ਚ ਜੀ ਸਹਿ ਰੱਖਣਾ ਚਾਹੀਦਾ, ਤਿੱਥੇ ਜੀ ਬੱਚੇ ਕਹਿੰਦੇ ਜਾਨਵਰ ਜੀ ਸਹਿ ਨਹੀਂ ਪਹੁੰਚੀ ਸਕਣ।
1: ਗਲਾਇਆ ਮੈਂ ਤੀਜੋ ਪਾਈਆ ਤੈਂ ਕੀਤੀ ਰਹਿ ਬੜਾ ਸ਼ਿਆਲ ਕੰਮ ਵੀ ਲਾਗ ਕਮਰਾ ਨਾ ਤਨੇ ਤਿੱਥੀ ਕੁਦਾਲ ਕਦੂਲ ਵੀ ਰੱਖੀ ਰਹੇ ਹਨ, ਹੋਰ ਵੀ ਔਜ਼ਾਰ ਰੱਖੀ ਰਹੇ ਤਾਂ ਇਹਨਾਂ ਦਵਾਈਆਂ ਵਾਸਤੇ ਤੇ ਤੀਸੀ ਕਮਰੇ ਚ ਦੇਖ ਲਾਗ ਅਲਮਾਰੀ ਲਾਈ ਲਈ ਆਈ।
0: ਕਹਿੰਦੇ ਦੇ ਹੈ ਨਾ ਬੋਬੋ ਭਈ ਇਹ ਚੀਜ਼ਾਂ ਤਾਂ ਹਾਂ ਜੋ ਚਾਹੀਦੀਆਂ ਚਾਹੀਦੀਆਂ, ਫਸਲਾਂ ਜੋ ਘਉ ਕੁਦਾਲੂ ਵੀ ਚਾਹੀਦੇ ਹੈ ਨਾ, ਡਾਟੀਆਂ ਵੀ ਚਾਹੀਦੀਆਂ, ਸਭ ਕੁਛ ਚਾਹੀਦਾ ਹੁੰਦਾ। ਕਹਿੰਦੇ ਟਾਈਮਾਂ ਟਾਈਮਾਂ ਦਾ ਛਿੜਕਾਵ ਜੀ ਆਹ ਕਰਨਾ ਤਾਂ ਦਵਾਈ ਵੀ ਚਾਹੀਦੀਆਂ।
1: ਇਸਦੇ ਇਲਾਵਾ ਆਹ ਇਹਨਾਂ ਦਵਾਈਆਂ ਜੋ ਖਾਣੇ ਪੀਣੇ ਵਾਲੀ ਚੀਜ਼ਾਂ ਚਾਰੇ ਜਾਂ ਫਿਰ ਬੀਜਾਂ ਤੇ ਜੇ ਅਸੀਂ ਅਲੱਗ ਰੱਖਣੇ ਚਾਹੀਦਾ ਹੀ ਆ।
0: ਹਾਂ ਕਹਿੰਦੇ ਤਾਲੀ ਜੀ ਆਹ ਪ੍ਰਯੋਗ ਕਰਦੇ ਨੇ ਇਹਨਾਂ ਦਵਾਈਆਂ ਤਾਲੀ ਵੀ ਧਿਆਨ ਰੱਖਣਾ। ਜਾਲੀ ਜੀ ਅਗਰ ਆਹਾਂ ਤਿੰਨਾਂ ਜੋ ਘੋਲਾ ਦੇ ਦਵਾਈਆਂ ਤਾਂ ਇੱਕ ਲੱਕੜੀਆਂ ਦਾ ਡੰਡਾ ਲੈ ਕੇ ਆਹ ਜੋ ਤਿੰਨਾਂ ਦਾ ਪ੍ਰਯੋਗ ਕਰਨਾ ਚਾਹੀਦਾ, ਦੇ ਨਹੀਂ ਕਰਨਾ ਪਈ ਜੀ ਆਹ ਹੱਥਾਂ ਨਾਲ ਲੱਗੀ ਪਾਉਣ ਤਿੰਨਾਂ ਦਵਾਈ ਘੋਲਣਾ ਤੇ ਕਹਿ ਤਿਸ ਤੇ ਵੀ ਆਹਾਂ ਦੀ ਸਕਿਨਾਂ ਜੋ ਵੀ ਪ੍ਰੋਬਲਮ ਹੋ ਸਕਦੀ, ਕਹਿੰਦੇ ਹੋਰ ਕਈ ਤਰ੍ਹਾਂ ਦੀ ਪਰੇਸ਼ਾਨੀ ਜਿਸ ਹੋ ਸਕਦੀ।
1: ਆਹ ਜੋ ਦਸਤਾਨੇ ਇਸਤੇਮਾਲ ਕਰੀ ਲੈਣੇ ਚਾਹੀਦਾ ਹੀ ਆ ਤਾਂ ਇਹਨਾਂ ਦਵਾਈਆਂ ਨੇ ਛੋਣੇ ਚਾਹੀਦਾ, ਪਰ ਇਹ ਤਾਂ ਸਿਰਫ ਮਿਲਾਣੇ ਦੀ ਗੱਲ ਹੋਈ, ਪਰ ਅਗਰ ਆਹ ਇਹਨਾਂ ਛਿੜਕਾਵ ਕਰਨਾ ਤਾਂ ਉਸ ਟਾਈਮ ਵੀ ਆਹ ਜੋ ਬੜੀਆਂ ਬਾਰੀ ਗੱਲਾਂ ਧਿਆਨ ਚ ਰੱਖਣੇ ਪਾਉਂਦੀ।
0: ਹਾਂ ਸਾਰਿਆਂ ਤੋਂ ਪਹਿਲਾਂ ਤਾਂ ਦਿਖ ਪਈ ਨਿਰਦੇਸ਼ ਪੜ੍ਹੀ ਲੈਣਾ, ਜਿਹੜਾ ਜੀ ਪੈਕਟ ਹੁੰਦਾ ਜਾਂ ਡੱਬੇ ਹੁੰਦੇ ਨਾ ਤਿੰਨਾਂ ਪਰ ਜਿਹੜੀ ਜੀ ਜਾਣਕਾਰੀ ਛਪੀ ਹੁੰਦੀ ਸੈ ਆਹ ਜੋ ਪੜ੍ਹੀ ਲੈਣਾ ਚਾਹੀਦੀ। ਇਸ ਵਿੱਚ ਦਵਾ ਦੀ ਖੁਰਾਕ ਕਹਿੰਦੇ ਇਸਤੇਮਾਲ ਕਰਨੇ ਦਾ ਤਰੀਕਾ ਪਾਣੀ ਦੀ ਮਾਤਰਾ ਇਹ ਸਾਰਾ ਕੁਛ ਜੀ ਅਸੀਂ ਸਪਸ਼ਟ ਕਰਨੇ ਦਿੱਤੇ ਹੁੰਦਾ। ਕਹਿੰਦੇ ਦੇ ਇਹ ਭੇਜੀਏ ਜੀ ਹਾਂਜੋ ਆਪਣੀ ਸੁਰੱਖਿਆ ਰੱਖਣਾ ਵੀ ਬੜੇ ਜ਼ਰੂਰੀ ਹੈ, ਇਸ ਵਾਸਤੇ ਹਾਂਜੋ ਪੂਰੀਆਂ ਬਾਹੀਆਂ ਵਾਲੇ ਕੱਪੜੇ ਪਹਿਨਣਾ ਚਾਹੀਦੇ, ਕਹਿੰਦੇ ਜਿਹੜੇ ਜੀ ਵਾਟਰ ਪਰੂਫ ਦਸਤਾਨੇ ਹੁੰਦੇ ਨਾ ਸਹਿ ਪ੍ਰਯੋਗ ਕਰਨਾ ਚਾਹੀਦੇ, ਕਹਿੰਦੇ ਗਮ ਬੂਟ ਪਹਿਨਣਾ ਚਾਹੀਦੇ, ਕਹਿੰਦੇ ਆਪਣੇ ਫੇਸ ਉੱਪਰ ਮਾਸਕ ਜੀ ਅਸੀਂ ਜ਼ਰੂਰ ਲਗਾਈ ਲੈਣਾ ਚਾਹੀਦਾ।
1: ਠੀਕ ਗਲਾਇਆ, ਕਹਿੰਦੇ ਸਵੇਰੇ ਕਹਿੰਦੇ ਸੰਝਾ ਦੇ ਟਾਈਮ ਹੀ ਛਿੜਕਾਵ ਕਰਨੇ ਚਾਹੀਦੇ ਭਾਈ ਆ। ਜਾਲੀ ਜੀ ਬੜੀ ਤੇਜ਼ ਧੁੱਪੋ ਤਾਲੀ ਆਹ ਜੋ ਛਿੜਕਾਵ ਨਹੀਂ ਕਰਨੇ ਚਾਹੀਦਾ, ਅਗਰ ਤੇਜ਼ ਹਵਾ ਚੱਲੀ ਦੀ ਜਾਂ ਫਿਰ ਵਰਖਾ ਹੋ ਆਦੀ ਨਾ ਤਾਂ ਵੀ ਛਿੜਕਾਵ ਨਹੀਂ ਕਰਨੇ ਚਾਹੀਦਾ ਹੀ ਆ।
0: ਉਹ ਆਦੀ ਦਿਸ਼ਾ ਜੀ ਅਸੀਂ ਜ਼ਰੂਰ ਦੇਖੀ ਲੈਣਾ ਚਾਹੀਦੀ, ਕਿਉਂਕਿ ਅਗਰ ਜਿਸ ਪਾਸੇ ਜੀ ਆਹ ਛਿੜਕਾਵ ਕਰਾ ਦੇ ਨਾ ਕਦੇ ਆਹਾਂ ਦੇ ਪਾਸੇ ਹਵਾ ਚੱਲੀ ਹੋਊਗੀ ਤਾਂ ਇਸ ਚੀਜ਼ਾਂ ਦਾ ਧਿਆਨ ਰੱਖ ਲੈਣਾ, ਕਿਉਂਕਿ ਅਗਰ ਦੁਆ ਛਿੜਕਾ ਦੇ ਕਹਿੰਦੇ ਆਹਾਂ ਪਰਿਵਾਰ ਦੀ ਸਹਿ ਆਹਾਂ ਵਾਸਤੇ ਜੀ ਸਹਿ ਹਾਨੀਕਾਰਕ ਹੋ ਸਕਦੀ।
1: ਹਾਂ ਵੀ ਅਸੀਂ ਛਿੜਕਾਵ ਕਰਨੇ ਗਏ ਰੇ ਤਾਂ ਭਾਈ ਆਹ ਜੋ ਭੁੱਖ ਲੱਗੀ ਗਈ ਤਰਿਆ ਲੱਗੀ ਗਈ ਆਈ ਤਾਂ ਇਹੜਾ ਨਹੀਂ ਕਰਨਾ ਹੀ ਆ। ਛਿੜਕਾਵ ਕਰਦੇ ਟਾਈਮ ਜੇ ਆ ਸੇ ਆਹ ਜੋ ਕੋਈ ਵੀ ਚੀਜ਼ ਖਾਣੇ ਪੀਣੇ ਜਿਸ ਨਹੀਂ ਚਾਹੀਦੀ ਆਈ ਆਹ ਜੋ ਜੇ ਆ ਸੇ ਅੱਛੇ ਤਰੀਕੇ ਨੇ ਭਾਈ ਆਪੂ ਜੋ ਸਾਫ ਸੁਥਰਾ ਕਰੀ ਨਹੀਂ ਤੀ ਜੋ ਹੁਣ ਛਿੜਕਾਵ ਕਰੀ ਬੈਠੇ ਨਾ ਤਾਂ ਇਸ ਤੋਂ ਬਾਅਦ ਸਾਡੇ ਕੱਪੜੇ ਪਹਿਨੇ ਰਹੂੰਗੇ ਸਹਿ ਬਦਲੀ ਦੇਣੇ ਹਨ
0: ਨਹਾਈ ਧੋਈ ਕੇ ਭਾਈ ਅੱਛੇ ਤਰੀਕੇ ਨੇ ਉਸ ਤੋਂ ਬਾਅਦ ਹੀ ਕਿਸੇ ਵੀ ਚੀਜ਼ਾਂ ਦਾ ਖਾਣੇ ਪੀਣੇ ਦੀ ਇਹਦਾ ਪ੍ਰਯੋਗ ਕਰਨਾ ਚਾਹੀਦਾ।
1: ਕਹਿੰਦੇ ਫਿਰ ਤੀਆਂ ਜੋ ਹੁਣ ਇਸਤੇਮਾਲ ਕਰੀ ਲਈ ਇਹ ਚੀਜ਼ਾਂ ਫਿਰ ਇਹ ਖਾਲੀ ਡੱਬੇ ਹੋਣੇ ਹਨ ਤੀਨਾਂ ਜੋ ਵੀ ਸਹੀ ਤਰੀਕੇ ਨੇ ਜੇ ਆ ਸਹਿ ਨਿਪਟਾਣੇ ਚਾਹੀਦਾ ਹੀ ਆ। ਹਜੇ ਖਾਲੀ ਹੋਏ ਡੱਬੇ ਜਾਂ ਫਿਰ ਥੈਲੀਆਂ ਹੀ ਤਾਂ ਇਹਨਾਂ ਨੀ ਕਹਿੰਦਾ ਵੀ ਇਹ ਖੋਖਾ ਸੱਟ ਦਿੱਤੀ ਆਈ, ਬਲਕਿ ਤੀਨਾਂ ਜੋ ਆਹ ਜੋ ਨਸ਼ਟ ਕਰੀ ਦੇਣੇ ਚਾਹੀਦਾ ਜਾਂ ਫਿਰ ਦੂਰ ਕਿਤੇ ਮਿੱਟੀ ਚ ਗਹਿਰਾਈ ਚ ਦਵਾਈ ਦੇਣੇ ਚਾਹੀਦਾ ਤਾਂ ਤੀਨਾਂ ਦਾ ਗਲਤ ਇਸਤੇਮਾਲ ਜੋ ਅਸੀਂ ਕੋਈ ਨਾ ਕਰੀ ਸਕਦੇ।
0: ਹਾਂ ਦੇਖੀਏ ਤਾਂ ਮੈਂ ਪਹਿਲਾਂ ਹੀ ਗਲਾ ਦਿਖੀ ਨਾ ਗੱਲ ਪੇ ਜਾਲੀ ਜੇ ਖਾਲੀ ਡੱਬੂ ਹੋ ਜਾਂਦੇ ਤਾਂ ਇਹਨਾਂ ਜੋ ਆਹ ਦੂਰ ਜਾਏ ਨੇ ਕੁਤਕੀ ਜਿਸ ਦਵਾਈ ਦੇਣਾ।
1: ਹਾਂ ਭਾਈ ਇਹ ਦੇਖਾਂ ਆਹ ਦੀਆਂ ਸਹੂਲਤਾਂ ਵਾਸਤੇ ਇਹ ਚੀਜ਼ਾਂ ਨਾ, ਕਿਉਂਕਿ ਹੁਣ ਅੱਜ ਕੱਲ੍ਹ ਦੇਖ ਕੋਈ ਲੰਬਰ ਦੀ ਦਵਾਈ ਲਾ ਦੇ, ਕੋਈ ਦੇਖ ਝੰਡੇ ਦੀ ਦਵਾਈ